ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ। ਇਸ ਤੋਂ ਇਲਾਵਾ ਇੱਕ ਆਵਾਜ਼ ਵਿੱਚ ਅਸੀਂ ਹੰਸ ਰਾਜ ਹੰਸ ਦੇ ਗਾਏ ਗੀਤ ਵੀ ਸੁਣਾਂਗੇ। ਕਹਿੰਦੇ ਨੇ ਕਿ ਇਸ ਦੁਨੀਆਂ ਵਿੱਚ ਦੋਸਤੀ ਦਾ ਰਿਸ਼ਤਾ ਸਭ ਤੋਂ ਖਾਸ ਹੁੰਦਾ ਏ, ਕਿਉਂਕਿ ਇਹ ਰਿਸ਼ਤਾ ਅਸੀਂ ਖੁਦ ਚੁਣਦੇ ਹਾਂ। ਅਸੀਂ ਆਪਣੀ ਮਰਜ਼ੀ ਨਾਲ ਆਪਣੇ ਦੋਸਤ ਬਣਾਉਂਦੇ ਹਾਂ, ਜਿਨ੍ਹਾਂ ਨਾਲ ਅਸੀਂ ਆਪਣਾ ਹਰ ਦੁੱਖ ਸੁੱਖ ਸਾਂਝਾ ਕਰਦੇ ਹਾਂ। ਕਈ ਵਾਰ ਤਾਂ ਸਾਡੇ ਦੋਸਤ ਖੂਨ ਦੇ ਰਿਸ਼ਤਿਆਂ ਨਾਲੋਂ ਵੱਧ ਕੇ ਔਖੇ ਵੇਲੇ ਸਾਡਾ ਸਾਥ ਨਿਭਾਉਂਦੇ ਨੇ। ਦੋਸਤੀ ਦੇ ਇਸੇ ਖਾਸ ਰਿਸ਼ਤੇ ਦੇ ਨਾਮ ਏ ਅੱਜ ਦਾ ਇਹ ਫਰੈਂਡਸ਼ਿਪ ਡੇ। ਫਰੈਂਡਸ਼ਿਪ ਡੇ ਅਗਸਤ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਏ। ਇਹ ਦਿਨ ਦੋਸਤਾਂ ਨੂੰ ਫਰੈਂਡਸ਼ਿਪ ਬੈਂਡਸ ਦੇ ਕੇ ਉਹਨਾਂ ਦਾ ਜ਼ਿੰਦਗੀ ਦੇ ਹਰ ਰੰਗ, ਹਰ ਪਲ ਅਤੇ ਹਰ ਹਾਲਾਤ ਵਿੱਚ ਨਾਲ ਖੜ੍ਹੇ ਰਹਿਣ ਲਈ ਧੰਨਵਾਦ ਕਹਿਣ ਦਾ ਇੱਕ ਜ਼ਰੀਆ ਏ ਅਤੇ ਇਹ ਇਜ਼ਹਾਰ ਕਰਨ ਦਾ ਦਿਨ ਏ ਕਿ ਸਾਡੇ ਦੋਸਤ ਸਾਡੇ ਲਈ ਕਿੰਨੇ ਖਾਸ ਨੇ। ਚੰਗੇ ਦੋਸਤ ਵਾਕਈ ਅਨਮੋਲ ਤੋਹਫ਼ਾ ਹੁੰਦੇ ਨੇ। ਇਹ ਜਿੱਥੇ ਲੋੜ ਪੈਣ 'ਤੇ ਸਾਡੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿੰਦੇ ਨੇ, ਉੱਥੇ ਹੀ ਸਾਨੂੰ ਨੇਕ ਸਲਾਹ ਦੇ ਕੇ ਸਾਡਾ ਮਾਰਗ ਦਰਸ਼ਨ ਵੀ ਕਰਦੇ ਨੇ। ਸੱਚੇ ਦੋਸਤ ਅਤੇ ਉਹਨਾਂ ਦੀ ਨਿਸਵਾਰਥ ਦੋਸਤੀ ਕਈ ਵਾਰ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਸਾਡੇ ਨਾਲ ਰਹਿੰਦੀ ਏ, ਕਿਉਂਕਿ ਸਾਡੀ ਸਿਰਫ ਉਮਰ ਅਤੇ ਹਾਲਾਤ ਬਦਲਦੇ ਨੇ, ਲੇਕਿਨ ਸੱਚੇ ਦੋਸਤ ਸਾਡੇ ਨਾਲ ਕਦੇ ਵੀ ਨਹੀਂ ਬਦਲਦੇ ਅਤੇ ਉਸੇ ਪਿਆਰ ਅਤੇ ਸੱਚਾਈ ਨਾਲ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ। ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਹੰਸ ਰਾਜ ਹੰਸ ਦੇ ਗਾਏ ਇਸ ਗੀਤ ਦੇ ਨਾਲ।

ਧੁੱਪ ਨਿਕਲਦੀ ਹੈ। ਸੂਰਜੀ ਊਰਜਾ ਉੱਤੇ ਜ਼ੋਰ ਦੇਣਾ ਖਾਸ ਕਰਕੇ ਪੇਂਡੂ ਖੇਤਰ ਲਈ ਬਹੁਤ ਅਹਿਮ ਹੈ, ਜਿੱਥੇ ਬਿਜਲੀ ਦੀ ਸਪਲਾਈ ਹਮੇਸ਼ਾ ਅਨਿਯਮਿਤ ਰਹਿੰਦੀ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕੁਦਰਤੀ ਊਰਜਾ ਸਰੋਤ ਵੱਧ ਤੋਂ ਵੱਧ ਵਰਤੇ ਜਾਣ। ਸੂਰਜੀ ਊਰਜਾ ਸੂਰਜ ਤੋਂ ਸੋਲਰ ਪੈਨਲਾਂ ਰਾਹੀਂ ਪ੍ਰਾਪਤ ਕੀਤੀ ਜਾਣ ਵਾਲੀ ਊਰਜਾ ਦਾ ਇੱਕ ਕੁਦਰਤੀ ਸਰੋਤ ਹੈ। ਸੂਰਜੀ ਊਰਜਾ ਧਰਤੀ ਉੱਤੇ ਊਰਜਾ ਦਾ ਇੱਕ ਰਿਨਿਊਏਬਲ ਐਨਰਜੀ ਨਵਿਆਣਯੋਗ ਅਤੇ ਆਸਾਨੀ ਨਾਲ ਉਪਲਬਧ ਸਰੋਤ ਹੈ। ਮਨੁੱਖ ਪ੍ਰਾਚੀਨ ਸਮੇਂ ਤੋਂ ਹੀ ਸੂਰਜੀ ਊਰਜਾ ਦੀ ਵਰਤੋਂ ਕਰਦਾ ਆ ਰਿਹਾ ਹੈ। ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਲਈ ਫੋਟੋਵੋਲਟਿਕ ਸੈੱਲ ਜ਼ਰੂਰੀ ਹੁੰਦੇ ਹਨ। ਇਹ ਸੈੱਲ ਸੂਰਜ ਤੋਂ ਬਿਜਲੀ ਨੂੰ ਸੋਖ ਲੈਂਦੇ ਹਨ ਅਤੇ ਇਸ ਨੂੰ ਬਿਜਲੀ ਵਿੱਚ ਬਦਲਦੇ ਹਨ। ਸੂਰਜੀ ਊਰਜਾ ਇੱਕ ਰਿਨਿਊਏਬਲ ਐਨਰਜੀ ਨਵਿਆਣਯੋਗ ਅਮੁੱਕ ਅਤੇ ਕਿਫਾਇਤੀ ਊਰਜਾ ਸਰੋਤ ਹੈ। ਦੋ ਤਰ੍ਹਾਂ ਦੇ ਸੂਰਜੀ ਊਰਜਾ ਯੰਤਰ ਹੁੰਦੇ ਹਨ, ਕਿਰਿਆਸ਼ੀਲ ਅਤੇ ਪੈਸਿਵ। ਸੂਰਜੀ ਊਰਜਾ ਦੀ ਵਰਤੋਂ ਕਰਨ ਨਾਲ ਵਾਤਾਵਰਨ ਪ੍ਰਦੂਸ਼ਣ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਹ ਊਰਜਾ ਦੇ ਸਭ ਤੋਂ ਸਾਫ਼ ਅਤੇ ਸ਼ੁੱਧ ਰੂਪਾਂ ਵਿੱਚੋਂ ਇੱਕ ਹੈ। ਇਸ ਦੇ ਕੁਝ ਉਪਯੋਗ ਵਿੱਚ ਹੀਟਿੰਗ, ਅੰਦਰੂਨੀ ਅਤੇ ਬਾਹਰੀ ਰੋਸ਼ਨੀ, ਆਵਾਜਾਈ ਅਤੇ ਹੋਰ ਬਹੁਤ ਕੁਝ ਸ਼ਾਮਿਲ ਹੈ। ਭਾਰਤ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਸੂਰਜੀ ਊਰਜਾ ਇੱਕ ਆਦਰਸ਼ ਹੈ, ਕਿਉਂਕਿ ਇਹ ਵਾਤਾਵਰਨ ਅਨੁਕੂਲ ਹੈ। ਇਹ ਕਾਰਬਨ ਡਾਈਆਕਸਾਈਡ ਦਾ ਨਿਕਾਸ ਨਹੀਂ ਕਰਦੀ। ਇਹ ਇੱਕ ਰਿਨਿਊਏਬਲ ਐਨਰਜੀ ਨਵਿਆਣਯੋਗ ਊਰਜਾ ਸਰੋਤ ਹੋਣ ਕਰਕੇ ਊਰਜਾਵਾਂ ਦਾ ਇੱਕ ਵਧੀਆ ਵਿਕਲਪ ਹੈ। ਪੇਂਡੂ ਖੇਤਰ ਵਿੱਚ ਇਸ ਊਰਜਾ ਤੋਂ ਵੱਖ ਵੱਖ ਉਦੇਸ਼ਾਂ ਲਈ ਲਾਭ ਉਠਾ ਸਕਦੇ ਹਾਂ, ਜਿਵੇਂ ਕਿ ਖਾਣਾ ਬਣਾਉਣਾ, ਸੁਕਾਉਣਾ ਅਤੇ ਬਿਜਲੀ। ਭਾਰਤ ਵਿੱਚ ਬਿਜਲੀ ਉਤਪਾਦਨ ਮਹਿੰਗਾ ਹੈ, ਇਸ ਲਈ ਸੂਰਜੀ ਊਰਜਾ ਸਭ ਤੋਂ ਵਧੀਆ ਵਿਕਲਪ ਹੈ। ਸਾਡੇ ਕੋਲ ਨੌਨ ਰੀਨਿਊਏਬਲ ਐਨਰਜੀ ਅਤੇ ਰੀਨਿਊਏਬਲ ਐਨਰਜੀ ਦੋ ਤਰ੍ਹਾਂ ਦੇ ਊਰਜਾ ਦੇ ਸਰੋਤ ਹਨ। ਨੌਨ ਰੀਨਿਊਏਬਲ ਐਨਰਜੀ ਜਿਵੇਂ ਕਿ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਜਿਹੇ ਸਰੋਤ ਹਨ ਜੋ ਸੀਮਤ ਹਨ। ਇਹਨਾਂ ਦੀ ਵਰਤੋਂ ਨਾਲ ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਅਤੇ ਹੋਰ ਜ਼ਹਿਰੀਲੀਆਂ ਗੈਸਾਂ ਫੈਲਦੀਆਂ ਹਨ, ਜਿਸ ਨਾਲ ਗਲੋਬਲ ਵਾਰਮਿੰਗ ਹੁੰਦੀ ਹੈ। ਰੀਨਿਊਏਬਲ ਐਨਰਜੀ ਸੂਰਜ, ਹਵਾ ਅਤੇ ਪਾਣੀ ਵਰਗੇ ਸਰੋਤ ਕਦੇ ਖਤਮ ਨਹੀਂ ਹੁੰਦੇ। ਸੌਰ ਊਰਜਾ ਇਹਨਾਂ ਵਿੱਚ ਸਭ ਤੋਂ ਆਸਾਨੀ ਨਾਲ ਉਪਲਬਧ ਅਤੇ ਵਾਤਾਵਰਨ ਪੱਖੀ ਸਰੋਤ ਹੈ। ਸੌਰ ਊਰਜਾ ਪ੍ਰਾਪਤ ਕਰਨ ਦੀਆਂ ਤਕਨੋਲੋਜੀਆਂ। ਫੋਟੋਵੋਲਟਿਕ ਤਕਨੋਲੋਜੀ, ਸੋਲਰ ਪੈਨਲ ਸੂਰਜੀ ਰੋਸ਼ਨੀ ਨੂੰ ਸਿੱਧੇ ਤੌਰ 'ਤੇ ਡਾਇਰੈਕਟ ਕਰੰਟ DC ਬਿਜਲੀ ਵਿੱਚ ਬਦਲਦੇ ਹਨ, ਜਿਸ ਨੂੰ ਬਾਅਦ ਵਿੱਚ ਇਨਵਰਟਰ ਰਾਹੀਂ ਅਲਟਰਨੇਟਿੰਗ ਕਰੰਟ AC ਵਿੱਚ ਬਦਲ ਕੇ ਵਰਤਿਆ ਜਾਂਦਾ ਹੈ। ਸੋਲਰ ਥਰਮਲ ਤਕਨੋਲੋਜੀ, ਇਸ ਵਿੱਚ ਸੂਰਜ ਦੀ ਗਰਮੀ ਦਾ ਵਰਤੋਂ ਪਾਣੀ ਗਰਮ ਕਰਨ, ਹਵਾ ਨੂੰ ਗਰਮ ਕਰਨ ਜਾਂ ਟਰਬਾਈਨਾਂ ਚਲਾ ਕੇ ਬਿਜਲੀ ਬਣਾਉਣ ਲਈ ਕੀਤੀ ਜਾਂਦੀ ਹੈ। ਸੌਰ ਊਰਜਾ ਦੇ ਵੱਖ ਵੱਖ ਖੇਤਰਾਂ ਵਿੱਚ ਵਰਤੋਂ ਇਸ ਪ੍ਰਕਾਰ ਹੈ। ਘਰੇਲੂ ਖੇਤਰ ਵਿੱਚ ਵਰਤੋਂ, ਰੂਫ ਟੋਪ ਸੋਲਰ ਪੈਨਲ, ਘਰਾਂ ਦੀਆਂ ਛੱਤਾਂ 'ਤੇ ਪੈਨਲ ਲਗਾ ਕੇ ਪੱਖੇ, ਲਾਈਟਾਂ, AC ਅਤੇ ਫਰਿੱਜ ਚਲਾਏ ਜਾਂਦੇ ਹਨ। ਸੋਲਰ ਵਾਟਰ ਹੀਟਰ, ਸਰਦੀਆਂ ਵਿੱਚ ਪਾਣੀ ਗਰਮ ਕਰਨ ਲਈ ਬਿਜਲੀ ਦੀ ਬਜਾਏ ਸੂਰਜੀ ਊਰਜਾ ਦੀ ਵਰਤੋਂ ਕਰਨਾ। ਸੋਲਰ ਕੁੱਕਰ ਅਤੇ ਡਰਾਇਰ, ਭੋਜਨ ਪਕਾਉਣ ਅਤੇ ਅਨਾਜ ਫਲਾਂ ਨੂੰ ਸੁਕਾਉਣ ਲਈ। ਸੋਲਰ ਇਨਵਰਟਰ, ਬਿਜਲੀ ਕੱਟਾਂ ਦੇ ਸਮੇਂ ਬੈਟਰੀ ਨੂੰ ਸੋਲਰ ਪੈਨਲ ਰਾਹੀਂ ਚਾਰਜ ਕਰਨਾ। ਖੇਤੀਬਾੜੀ ਖੇਤਰ ਵਿੱਚ ਇਸ ਦੀ ਵਰਤੋਂ ਇਸ ਪ੍ਰਕਾਰ ਹੈ। ਸੋਲਰ ਵਾਟਰ ਪੰਪ, ਖੇਤਾਂ ਵਿੱਚ ਫਸਲਾਂ ਦੀ ਸਿੰਚਾਈ ਲਈ ਕੰਮ ਆਉਂਦਾ ਹੈ। ਕੋਲਡ ਸਟੋਰੇਜ, ਸੋਲਰ ਊਰਜਾ ਨਾਲ ਚੱਲਣ ਵਾਲੇ ਸ਼ੀਤਘਰ, ਕੋਲਡ ਸਟੋਰੇਜ ਜੋ ਸਬਜ਼ੀਆਂ ਅਤੇ ਫਲਾਂ ਨੂੰ ਖਰਾਬ ਹੋਣ ਤੋਂ ਬਚਾਉਂਦੇ ਹਨ। ਸੋਲਰ ਫੈਂਸਿੰਗ, ਖੇਤਾਂ ਦੀ ਰਾਖੀ ਲਈ ਵੋਲਟੇਜ ਦੀਆਂ ਝਟਕਾ ਤਾਰਾਂ। ਉਦਯੋਗ ਅਤੇ ਵਪਾਰਕ ਖੇਤਰ ਵਿੱਚ ਵਰਤੋਂ ਇਸ ਪ੍ਰਕਾਰ ਹੈ। ਫੈਕਟਰੀਆਂ ਅਤੇ ਮਿੱਲਾਂ, ਵੱਡੇ ਉਦਯੋਗ ਆਪਣੇ ਬਿਜਲੀ ਦੇ ਭਾਰੀ ਬਿੱਲਾਂ ਨੂੰ ਘਟਾਉਣ ਲਈ ਮੈਗਾਵਾਟ ਪੱਧਰ 'ਤੇ ਸੋਲਰ ਪਲਾਂਟ ਲਗਾਉਂਦੇ ਹਨ। IT ਪਾਰਕ ਅਤੇ ਮਾਲ, ਕਮਰਸ਼ੀਅਲ ਮਾਲ ਦਿਨ ਦੇ ਸਮੇਂ ਵੱਧ ਬਿਜਲੀ ਦੀ ਖਪਤ ਨੂੰ ਸੋਲਰ ਊਰਜਾ ਨਾਲ ਪੂਰਾ ਕਰਦੇ ਹਨ। ਜਨਤਕ ਅਤੇ ਸਰਕਾਰੀ ਖੇਤਰ ਵਿੱਚ ਵਰਤੋਂ ਇਸ ਪ੍ਰਕਾਰ ਹੈ। ਸਟ੍ਰੀਟ ਲਾਈਟਾਂ, ਸੜਕਾਂ ਅਤੇ ਪਾਰਕਾਂ ਵਿੱਚ ਆਟੋਮੈਟਿਕ ਸੋਲਰ ਲਾਈਟਾਂ, ਰੇਲਵੇ ਅਤੇ ਬੱਸ ਸਟੈਂਡ। ਭਾਰਤੀ ਰੇਲਵੇ ਆਪਣੇ ਸਟੇਸ਼ਨ ਅਤੇ ਕੋਚਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾ ਰਹੀ ਹੈ। ਟ੍ਰੈਫਿਕ ਸਿਗਨਲ, ਬਿਜਲੀ ਗੁੱਲ ਹੋਣ 'ਤੇ ਵੀ ਚੱਲਦੇ ਰਹਿਣ ਵਾਲੇ ਸਿਗਨਲ। ਸੌਰ ਊਰਜਾ ਦੇ ਪ੍ਰਮੁੱਖ ਲਾਭ ਇਸ ਪ੍ਰਕਾਰ ਹਨ। ਆਰਥਿਕ ਬੱਚਤ, ਬਿਜਲੀ ਦੇ ਬਿੱਲਾਂ ਵਿੱਚ 80% ਤੋਂ 100% ਤੱਕ ਦੀ ਕਟੌਤੀ ਹੁੰਦੀ ਹੈ। ਵਾਤਾਵਰਣ ਦੀ ਸੁਰੱਖਿਆ, ਕਾਰਬਨ ਫੁੱਟਪ੍ਰਿੰਟ ਵਿੱਚ ਕਮੀ। ਊਰਜਾ ਆਤਮ ਨਿਰਭਰਤਾ, ਦੂਰ ਦੁਰਾਡੇ ਦੇ ਪਹਾੜੀ ਜਾਂ ਪੇਂਡੂ ਇਲਾਕਿਆਂ ਵਿੱਚ ਜਿੱਥੇ ਬਿਜਲੀ ਦੀਆਂ ਤਾਰਾਂ

ਪਹੁੰਚਾਉਣਾ ਔਖਾ ਹੈ, ਉੱਥੇ ਸੋਲਰ ਸਿਸਟਮ ਵਰਦਾਨ ਹੈ। ਰੁਜ਼ਗਾਰ ਦੇ ਮੌਕੇ, ਸੋਲਰ ਪੈਨਲਾਂ ਦੇ ਨਿਰਮਾਣ, ਫਿਟਿੰਗ ਅਤੇ ਮੁਰੰਮਤ ਵਿੱਚ ਲੱਖਾਂ ਨਵੇਂ ਰੁਜ਼ਗਾਰ ਪੈਦਾ ਹੋ ਰਹੇ ਹਨ। ਇੱਥੇ ਅਸੀਂ ਸੌਰ ਊਰਜਾ ਦੀ ਵਰਤੋਂ ਦੇ ਕੁਝ ਹੋਰ ਉਪਯੋਗ ਦੱਸ ਰਹੇ ਹਾਂ, ਜਿਵੇਂ ਕਿ ਖਾਣਾ ਪਕਾਉਣ ਲਈ ਸੂਰਜੀ ਊਰਜਾ। ਸੂਰਜੀ ਊਰਜਾ ਨਾਲ ਖਾਣਾ ਪਕਾਉਣਾ ਬਹੁਤ ਆਸਾਨ ਹੈ। ਰਵਾਇਤੀ ਓਵਨ ਦੀ ਬਜਾਏ ਸੂਰਜੀ ਓਵਨ ਵਿੱਚ ਖਾਣਾ ਪਕਾਉਣ ਨਾਲ ਤੁਸੀਂ ਬਿਜਲੀ ਦੀ ਬਹੁਤ ਸਾਰੀ ਬੱਚਤ ਕਰ ਰਹੇ ਹੋਵੋਗੇ। ਸੌਰ ਊਰਜਾ ਤੋਂ ਪਕਾਇਆ ਗਿਆ ਖਾਣਾ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ। ਉਦਯੋਗਾਂ ਲਈ ਸੂਰਜੀ ਊਰਜਾ। ਭਾਰੀ ਮਸ਼ੀਨਰੀ ਅਤੇ ਉਪਕਰਨਾਂ ਦੀ ਵਰਤੋਂ ਕਾਰਨ ਉਦਯੋਗਾਂ ਨੂੰ ਉੱਚ ਪੱਧਰ ਦੀ ਬਿਜਲੀ ਦੀ ਲੋੜ ਹੁੰਦੀ ਹੈ। ਉਦਯੋਗਾਂ ਨੂੰ ਬਿਜਲੀ ਸਪਲਾਈ ਕਰਨ ਲਈ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੂਰਜੀ ਊਰਜਾ ਦੀ ਵਰਤੋਂ ਨਾਲ ਉਦਯੋਗਾਂ ਦੇ ਬਿਜਲੀ ਦੇ ਬਿੱਲਾਂ ਨੂੰ ਕੰਟਰੋਲ ਵਿੱਚ ਰੱਖਿਆ ਜਾਂਦਾ ਹੈ। ਬੈਟਰੀ ਚਾਰਜਿੰਗ ਲਈ ਸੂਰਜੀ ਊਰਜਾ। ਵੀਡੀਓ ਗੇਮਾਂ ਲਈ ਵਰਤੀਆਂ ਜਾਣ ਵਾਲੀਆਂ ਬੈਟਰੀਆਂ ਨੂੰ ਦਿਨ ਦੇ ਸਮੇਂ ਚਾਰਜ ਕੀਤਾ ਜਾ ਸਕਦਾ ਹੈ, ਜਿਸ ਨਾਲ ਬਿਜਲੀ ਬੰਦ ਹੋਣ ਦੀ ਸਥਿਤੀ ਵਿੱਚ ਉਹਨਾਂ ਨੂੰ ਬੈਕਅਪ ਵਜੋਂ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬਿਜਲੀ ਬਚਾਉਣ ਲਈ ਤੁਸੀਂ ਦਿਨ ਭਰ ਸੂਰਜ ਵਿੱਚ ਇੱਕ ਰਿਜ਼ਰਵ ਬੈਟਰੀ ਬੈਂਕ ਚਾਰਜ ਕਰ ਲੈ ਸਕਦੇ ਹੋ ਅਤੇ ਰਾਤ ਨੂੰ ਇਸ ਦੀ ਵਰਤੋਂ ਕਰ ਸਕਦੇ ਹੋ। ਸੋਲਰ ਵਾਟਰ ਹੀਟਰ। ਸੋਲਰ ਵਾਟਰ ਹੀਟਰ ਸੂਰਜ ਦੀ ਰੋਸ਼ਨੀ ਦੀ ਵਰਤੋਂ ਕਰਕੇ ਪਾਣੀ ਨੂੰ ਗਰਮ ਕਰਨ ਵਾਲੀ ਇੱਕ ਮਸ਼ੀਨ ਹੈ, ਜਿਸ ਵਿੱਚ ਮੁੱਖ ਤੌਰ 'ਤੇ ਸੋਲਰ ਕੁਲੈਕਟਰ, ਪਾਣੀ ਦੀ ਟੈਂਕੀ ਅਤੇ ਪਾਈਪ ਸਿਸਟਮ ਸ਼ਾਮਲ ਹੁੰਦੇ ਹਨ। ਇਹ ਬਿਜਲੀ ਦੇ ਬਿੱਲਾਂ ਨੂੰ ਘਟਾਉਂਦਾ ਹੈ ਅਤੇ ਪ੍ਰਦੂਸ਼ਣ ਮੁਕਤ ਹੈ। ਸੋਲਰ ਕੁਲੈਕਟਰ ਸੂਰਜ ਦੀਆਂ ਕਿਰਨਾਂ ਨੂੰ ਸੋਖ ਕੇ ਪਾਣੀ ਨੂੰ ਗਰਮ ਕਰਦਾ ਹੈ ਅਤੇ ਸਟੋਰੇਜ ਟੈਂਕ ਗਰਮ ਪਾਣੀ ਨੂੰ ਸੁਰੱਖਿਅਤ ਰੱਖਦਾ ਹੈ, ਜਿਸ ਵਿੱਚ PUF ਇੰਸੂਲੇਸ਼ਨ ਹੁੰਦੀ ਹੈ ਜੋ ਪਾਣੀ ਨੂੰ ਲੰਬੇ ਸਮੇਂ ਤੱਕ ਗਰਮ ਰੱਖਦੀ ਹੈ। ਇਸ ਨਾਲ ਬਿਜਲੀ ਜਾਂ ਗੈਸ ਦੀ ਖਪਤ ਬਹੁਤ ਘੱਟ ਹੁੰਦੀ ਹੈ। ਇਹ ਕਿਸੇ ਕਿਸਮ ਦਾ ਪ੍ਰਦੂਸ਼ਣ ਨਹੀਂ ਕਰਦੀ ਅਤੇ ਵਾਤਾਵਰਨ ਲਈ ਬਹੁਤ ਹੀ ਲਾਹੇਵੰਦ ਹੈ। ਇਸ ਦੀ ਵਰਤੋਂ ਘਰਾਂ, ਹੋਟਲਾਂ ਅਤੇ ਹਸਪਤਾਲਾਂ ਵਿੱਚ ਹੁੰਦੀ ਹੈ। ਸੋਲਰ ਪਾਵਰਡ ਪੰਪ। ਸੋਲਰ ਪਾਵਰਡ ਪੰਪ ਇੱਕ ਅਜਿਹੀ ਤਕਨੀਕ ਹੈ ਜੋ ਪਾਣੀ ਖਿੱਚਣ ਲਈ ਸੂਰਜ ਦੀ ਰੋਸ਼ਨੀ ਤੋਂ ਊਰਜਾ ਦੀ ਵਰਤੋਂ ਕਰਦੀ ਹੈ। ਇਸ ਦੇ ਮੁੱਖ ਹਿੱਸੇ ਸੋਲਰ ਪੈਨਲ, ਕੰਟਰੋਲਰ ਅਤੇ ਪੰਪ ਮੋਟਰ ਹਨ। ਇਹ ਖੇਤੀ ਅਤੇ ਸਿੰਚਾਈ ਲਈ ਡੀਜ਼ਲ ਜਾਂ ਬਿਜਲੀ ਦਾ ਇੱਕ ਵਧੀਆ ਅਤੇ ਸਾਫ ਵਿਕਲਪ ਹੈ। ਇਹ ਸੂਰਜ ਦੀ ਰੋਸ਼ਨੀ ਦੁਆਰਾ ਸੰਚਾਲਿਤ ਹੁੰਦਾ ਹੈ ਅਤੇ ਬਿਜਲੀ ਅਤੇ ਡੀਜ਼ਲ ਦੀ ਲਾਗਤ ਨੂੰ ਖਤਮ ਕਰਦਾ ਹੈ। ਕੋਈ ਧੂੰਆਂ ਜਾਂ ਪ੍ਰਦੂਸ਼ਣ ਨਹੀਂ ਕਰਦਾ ਅਤੇ ਵਾਤਾਵਰਨ ਲਈ ਬਹੁਤ ਵਧੀਆ ਹੈ। ਸਰਕਾਰ ਨੇ ਖਾਸ ਤੌਰ 'ਤੇ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਆਰਥਿਕ ਅਤੇ ਊਰਜਾ ਦੇ ਖੇਤਰ ਵਿੱਚ ਮਜ਼ਬੂਤ ਕਰਨ ਲਈ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਨਾਮ ਹੈ ਪ੍ਰਧਾਨ ਮੰਤਰੀ ਕੁਸਮ ਯੋਜਨਾ, ਅਰਥਾਤ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਅਤੇ ਉਥਾਨ ਮਹਾਂ ਅਭਿਆਨ। PM ਕੁਸਮ ਯੋਜਨਾ ਕਿਸਾਨਾਂ ਨੂੰ ਸੂਰਜੀ ਊਰਜਾ ਨਾਲ ਜੋੜਨ ਅਤੇ ਸਿੰਚਾਈ ਦੀ ਸਹੂਲਤ ਦੇਣ ਲਈ ਕੇਂਦਰ ਸਰਕਾਰ ਦੀ ਇੱਕ ਵੱਡੀ ਪਹਿਲ ਹੈ। ਇਸ ਯੋਜਨਾ ਦੇ ਤਹਿਤ ਸੋਲਰ ਪਲਾਂਟ ਅਤੇ ਸੋਲਰ ਪੰਪ ਲਗਾਉਣ ਲਈ ਕਾਫੀ ਸਾਰੀਆਂ ਸਬਸਿਡੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਯੋਜਨਾ ਇਸ ਪ੍ਰਕਾਰ ਹੈ। ਯੋਜਨਾ ਨੂੰ 3 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਭਾਗ ਏ, ਭਾਗ ਬੀ, ਭਾਗ ਸੀ। ਭਾਗ ਏ, ਬੰਜਰ ਜਾਂ ਖੇਤੀਬਾੜੀ ਜ਼ਮੀਨ 'ਤੇ 500 ਕਿਲੋਵਾਟ ਤੋਂ 2 ਮੈਗਾਵਾਟ ਤੱਕ ਦੇ ਸੂਰਜੀ ਪਲਾਂਟ ਸਥਾਪਿਤ ਕਰਨਾ। ਇਸ ਬਿਜਲੀ ਨੂੰ ਬਿਜਲੀ ਕੰਪਨੀਆਂ ਇੱਕ ਨਿਸ਼ਚਿਤ ਦਰ 'ਤੇ ਖਰੀਦਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਬੈਠੇ ਬਿਠਾਏ ਸਾਲਾਨਾ ਕਿਰਾਇਆ ਆਮਦਨ ਪ੍ਰਾਪਤ ਹੁੰਦੀ ਹੈ। ਭਾਗ ਬੀ, ਸਟੈਂਡ ਅਲੋਨ ਸੋਲਰ ਪੰਪ। ਇਹ ਯੋਜਨਾ ਉਹਨਾਂ ਖੇਤਰਾਂ ਲਈ ਹੈ ਜਿੱਥੇ ਬਿਜਲੀ ਦੇ ਗ੍ਰਿਡ ਨਹੀਂ ਪਹੁੰਚੇ। ਕਿਸਾਨਾਂ ਨੂੰ ਡੀਜ਼ਲ ਪੰਪਾਂ ਦੀ ਥਾਂ ਸੋਲਰ ਵਾਟਰ ਪੰਪ ਲਗਾਉਣ ਲਈ 60% ਤੱਕ ਸਬਸਿਡੀ ਦਿੱਤੀ ਜਾਂਦੀ ਹੈ। 30% ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਅਤੇ 30% ਰਾਜ ਸਰਕਾਰ ਵੱਲੋਂ ਸਬਸਿਡੀ ਇਸ ਯੋਜਨਾ ਅਧੀਨ ਦਿੱਤੀ ਜਾਂਦੀ ਹੈ। ਕਿਸਾਨਾਂ ਨੂੰ ਸਿਰਫ 40% ਤੱਕ ਹਿੱਸਾ ਹੀ ਦੇਣਾ ਪੈਂਦਾ ਹੈ, ਇਸ ਲਈ ਬੈਂਕ ਲੋਨ ਵੀ ਮਿਲ ਜਾਂਦਾ ਹੈ। ਭਾਗ ਸੀ, ਗ੍ਰਿਡ ਨਾਲ ਜੁੜੇ ਪੰਪਾਂ ਦਾ ਸੋਲਰਾਈਜੇਸ਼ਨ। ਜੋ ਟਿਊਬਵੈੱਲ ਪਹਿਲਾਂ ਹੀ ਬਿਜਲੀ 'ਤੇ ਚੱਲ ਰਹੇ ਹਨ, ਉਹਨਾਂ ਨੂੰ ਸੋਲਰ ਪੈਨਲ ਨਾਲ ਜੋੜਿਆ ਜਾਂਦਾ ਹੈ। ਕਿਸਾਨ ਦਿਨ ਵੇਲੇ ਸੋਲਰ ਬਿਜਲੀ ਨਾਲ ਸਿੰਚਾਈ ਕਰਦੇ ਹਨ ਅਤੇ ਬਚੀ ਹੋਈ ਬਿਜਲੀ ਗ੍ਰਿਡ ਨੂੰ ਵਾਪਸ ਵੇਚ ਕੇ ਪੈਸੇ ਕਮਾਉਂਦੇ ਹਨ। ਪ੍ਰਧਾਨ ਮੰਤਰੀ ਕੁਸਮ ਯੋਜਨਾ ਦਾ ਕਿਸਾਨਾਂ ਲਈ ਬਹੁਤ ਮਹੱਤਵ ਹੈ। ਕਿਸਾਨ ਡੀਜ਼ਲ ਮੁਕਤ ਖੇਤੀ ਕਰਕੇ, ਖੇਤੀ ਵਿੱਚ ਡੀਜ਼ਲ ਦਾ ਖਰਚਾ ਖਤਮ ਹੋਣ ਨਾਲ ਫਸਲ ਦੀ ਲਾਗਤ ਘਟਦੀ ਹੈ। ਕਿਸਾਨ ਹੁਣ ਸਿਰਫ ਫਸਲ ਹੀ ਨਹੀਂ, ਬਿਜਲੀ ਪੈਦਾ ਕਰਕੇ ਵੀ ਕਮਾਈ ਕਰ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ ਦੇਸ਼ ਦੇ ਆਮ ਨਾਗਰਿਕਾਂ ਨੂੰ
ਬਿਜਲੀ ਦੇ ਬਿੱਲਾਂ ਤੋਂ

0: ਮੁਕਤੀ ਦਿਵਾਉਣ ਲਈ ਇੱਕ ਕ੍ਰਾਂਤੀਕਾਰੀ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਨਾਮ ਹੈ ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ। ਕੇਂਦਰ ਸਰਕਾਰ ਵੱਲੋਂ 1 ਕਰੋੜ ਘਰਾਂ ਦੀ ਛੱਤਾਂ ਉੱਤੇ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ 1 ਕਰੋੜ ਲੋਕਾਂ ਦੇ ਘਰਾਂ ਦੀ ਛੱਤ 'ਤੇ ਸੋਲਰ ਸਿਸਟਮ ਲਗਾਏ ਜਾ ਰਹੇ ਹਨ। ਇਸ ਨਾਲ ਹਰੇਕ ਪਰਿਵਾਰ ਨੂੰ 300 ਯੂਨਿਟ ਤੱਕ ਮੁਫਤ ਬਿਜਲੀ ਮੁਹੱਈਆ ਕਰਾਈ ਜਾਏਗੀ। ਸੋਲਰ ਪਲਾਂਟ ਲਗਾਉਣ ਲਈ ਘੱਟ ਵਿਆਜ ਉੱਤੇ ਬੈਂਕ ਕਰਜ਼ੇ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਦੁਆਰਾ ਫਰਵਰੀ 2024 ਵਿੱਚ ਸ਼ੁਰੂ ਕੀਤਾ ਗਿਆ ਸੀ। ਸੌਰ ਊਰਜਾ ਸਿਰਫ ਇੱਕ ਉਦਯੋਗਿਕ ਜਾਂ ਸਰਕਾਰੀ ਵਿਸ਼ਾ ਨਹੀਂ ਹੈ, ਸਗੋਂ ਇਹ ਸਾਡੇ ਵਾਤਾਵਰਣ ਨੂੰ ਬਚਾਉਣ ਦਾ ਇੱਕ ਵਿਅਕਤੀਗਤ ਯਤਨ ਹੈ। ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ ਅਤੇ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਵਰਗੀਆਂ ਪਹਿਲਕਦਮੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਸੂਰਜ ਦੀ ਸ਼ਕਤੀ ਨਾਲ ਨਾ ਕੇਵਲ ਬਿਜਲੀ ਮੁਫਤ ਪ੍ਰਾਪਤ ਕਰ ਸਕਦੇ ਹਾਂ, ਸਗੋਂ ਆਪਣੇ ਦੇਸ਼ ਦੀ ਆਰਥਿਕਤਾ ਅਤੇ ਖੇਤੀਬਾੜੀ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਵੀ ਲਿਆ ਸਕਦੇ ਹਾਂ। ਇਸ ਦੇ ਨਾਲ ਹੀ ਕੁਦਰਤ ਪੱਖੀ ਪਹੁੰਚ ਲਈ ਇਹ ਜ਼ਰੂਰੀ ਹੈ ਅਜਿਹੇ ਊਰਜਾ ਸਰੋਤ ਵੱਧ ਤੋਂ ਵੱਧ ਵਰਤੇ ਜਾਣ ਅਤੇ ਸਾਨੂੰ ਸਾਰਿਆਂ ਨੂੰ ਆਪਣੀਆਂ ਛੱਤਾਂ ਅਤੇ ਖੇਤਾਂ ਵਿੱਚ ਸੂਰ ਊਰਜਾ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼ ਸੁਥਰਾ ਅਤੇ ਹਰਾ ਭਰਾ ਅਤੇ ਖੁਸ਼ਹਾਲ ਵਾਤਾਵਰਨ ਮਿਲ ਸਕੇ। ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਮੋਹਿੰਦਰ ਪਾਲ ਦੀ ਵਾਰਤਾ ਸੌਰ ਊਰਜਾ ਅੱਜ ਦੀ ਲੋੜ। ਹੁਣ ਪੇਸ਼ ਏ ਲੋਕ ਗੀਤ ਟੱਪੇ, ਆਵਾਜ਼ ਏ ਸਾਡੇ ਅੱਜ ਦੇ ਕਲਾਕਾਰ ਹੰਸਰਾਜ ਹੰਸ ਦੀ।

ਲੋਕ ਗੀਤ ਟੱਪੇ ਤੁਸੀਂ ਹੰਸਰਾਜ ਹੰਸ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆ ਸੀ ਕਿ ਅੱਜ ਦੇ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: ਰਾਜਦੂਤ ਵਿਨੇ ਮੋਹਨ ਕਵਾਤਰਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਸੀ ਮੁੱਦਿਆਂ ਤੇ ਭਾਰਤ ਦਾ ਸਹਿਯੋਗ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਖਿਲਾਫ ਤਜਵੀਜ਼ਸ਼ੁਦਾ ਫੌਜੀ ਹਮਲੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ ਤੇ ਬੈਡਮਿੰਟਨ ਚ ਭਾਰਤ ਦੀ ਤਨਵੀ ਸ਼ਰਮਾ ਨੇ ਤਾਈਪੇ ਓਪਨ ਸੁਪਰ ਖਿਤਾਬ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਨੌਜਵਾਨ ਸੰਕਲਪ ਮੁਹਿੰਮ ਦੀ ਸ਼ੁਰੂਆਤ ਕੀਤੀ। ਵਰਚੁਅਲੀ ਸੰਬੋਧਨ ਕਰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਸਿਤ ਭਾਰਤ ਲਈ ਨੌਜਵਾਨਾਂ ਲਈ ਸਰੀਰਕ ਤੌਰ ਤੇ ਸਿਹਤਮੰਦ, ਮਾਨਸਿਕ ਤੌਰ ਤੇ ਮਜ਼ਬੂਤ ਅਤੇ ਆਤਮ ਵਿਸ਼ਵਾਸ ਨਾਲ ਭਰਪੂਰ ਹੋਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਇਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਨਸ਼ਾ ਮੁਕਤੀ ਲਈ 100 ਹਫ਼ਤਿਆਂ ਦੀ ਜਨ ਭਾਗੀਦਾਰੀ ਮੁਹਿੰਮ ਸ਼ੁਰੂ ਕੀਤੀ ਜਾਏਗੀ ਜਿਸ ਤਹਿਤ ਦੇਸ਼ ਭਰ ਵਿਚ ਹਰ ਐਤਵਾਰ ਨੂੰ ਹਫ਼ਤਾਵਾਰੀ ਪ੍ਰੋਗਰਾਮ ਹੋਣਗੇ। ਸ੍ਰੀ ਮੋਦੀ ਨੇ ਕਿਹਾ ਕਿ ਨਸ਼ਾ ਲੋਕਾਂ ਨੂੰ ਉਨ੍ਹਾਂ ਦੇ ਉਦੇਸ਼ਾਂ ਤੋਂ ਭਟਕਾਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਤੋਂ ਰੋਕਦਾ ਹੈ। ਇਹ ਦੇਸ਼ ਦੀ ਤਾਕਤ ਨੂੰ ਵੀ ਕਮਜ਼ੋਰ ਕਰਦਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਦੇ ਗੰਭੀਰ ਨਤੀਜਿਆਂ ਨੂੰ ਸਮਝਣਾ ਚਾਹੀਦਾ ਹੈ।
1: ਨਸ਼ਾ ਕੇਵਲ ਸਰੀਰ ਕੋ ਨੁਕਸਾਨ ਨਹੀਂ ਪਹੁੰਚਾਤਾ, ਨਸ਼ਾ ਏਕ ਮਾਂ ਕੀ ਮੁਸਕਾਨ ਛੀਨ ਲੇਤਾ ਹੈ ਔਰ ਜਬ ਪਰਿਵਾਰ ਮੇਂ ਸਮਾਜ ਮੇਂ ਐਸਾ ਹੋਤਾ ਹੈ ਰਾਸ਼ਟਰ ਕੀ ਸ਼ਕਤੀ ਭੀ ਕਮਜ਼ੋਰ ਪੜ ਜਾਤੀ ਹੈ ਔਰ ਇਸ ਲਈ ਦੁਸ਼ਮਨ ਦੇਸ਼ ਵੀ ਸ਼ੜਯੰਤਰ ਕਰਕੇ ਹਮਾਰੇ ਦੇਸ਼ ਕੇ ਯੁਵਾਓਂ ਕੋ ਇਸ ਨਸ਼ੇ ਕੀ ਲੱਤ ਮੇਂ ਖਿੰਚਨੇ ਕੇ ਲੀਏ ਕੋਈ ਕੋਸ਼ਿਸ਼ ਬਾਕੀ ਨਹੀਂ ਰੱਖਤੇ ਹੈ ਔਰ ਇਸ ਲਈ ਹਮੇ ਹਰ ਏਕ ਯੁਵਾ ਕੋ ਨਸ਼ੇ ਕੇ ਚੁੰਗਲ ਮੇਂ ਫਸਨੇ ਸੇ ਬਚਾਨਾ ਹੈ।
0: ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਿਆਂ ਦੀ ਲੱਤ ਨੂੰ ਦੂਰ ਕਰਨ ਲਈ ਸਮੇਂ ਸਿਰ ਮਾਹਿਰਾਂ ਦੀ ਮਦਦ ਅਤੇ ਇਲਾਜ ਲਿਆ ਜਾਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਰਿਵਾਰਾਂ ਨੂੰ ਚੇਤਾਵਨੀ ਦੇ ਸੰਕੇਤਾਂ ਨੂੰ ਛੇਤੀ ਪਛਾਣਨਾ ਚਾਹੀਦੈ ਤੇ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੀਦੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਕੱਲਾਪਣ, ਅਸਾਧਾਰਨ ਵਿਵਹਾਰ, ਗੱਲਬਾਤ ਤੋਂ ਬਚਣਾ, ਦੇਰ ਰਾਤ ਤੱਕ ਬਾਹਰ ਰਹਿਣਾ ਜਾਂ ਵਾਰ ਵਾਰ ਪੈਸੇ ਮੰਗਣ ਵਰਗੀਆਂ ਆਦਤਾਂ ਨਸ਼ੇ ਦੀ ਲੱਤ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਨੇ। ਉਨ੍ਹਾਂ ਨੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਨਸ਼ੇ ਦੀ ਲੱਤ ਦੇ ਖਤਰਿਆਂ ਬਾਰੇ ਨਿਯਮਿਤ ਤੌਰ ਤੇ ਚਰਚਾ ਕਰਨ ਦੀ ਅਪੀਲ ਵੀ ਕੀਤੀ। ਇਸ ਸਮਾਰੋਹ ਚ 28,000 ਥਾਵਾਂ ਤੋਂ 1 ਕਰੋੜ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਪੰਜਾਬ ਵਿਚ ਸੂਬੇ ਦੇ 7 ਵਿਦਿਅਕ ਅਦਾਰਿਆਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਅੱਜ ਨਸ਼ਾ ਮੁਕਤ ਯੁਵਾ ਭਾਰਤ ਸੰਕਲਪ ਅਭਿਆਨ ਵਿਚ ਹਿੱਸਾ ਲਿਆ। ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਜ਼ਿਆਦਾਤਰ ਵਿਦਿਆਰਥੀ, ਜਿਨ੍ਹਾਂ ਵਿਚੋਂ ਬਹੁਤ ਸਾਰੇ NSS ਵਲੰਟੀਅਰ ਵੀ ਸਨ, ਇਸ ਰਾਏ ਦੇ ਸਨ ਕਿ ਨਸ਼ਾ ਮੁਕਤ ਭਾਰਤ ਦੀ ਦਿਸ਼ਾ ਵਿਚ ਵੱਧ ਤੋਂ ਵੱਧ ਅਤੇ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਲਈ ਅਜਿਹੀਆਂ ਮੁਹਿੰਮਾਂ ਨੂੰ ਉਤਸ਼ਾਹਿਤ ਕਰਨਾ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ਹੈ।
2: ਮੇਰਾ ਨਾਮ ਸੁਨੰਦਾ ਸ਼ਰਮਾ ਹੈ ਔਰ ਮੈਂ DU ਯੂਨੀਵਰਸਿਟੀ ਕੀ ਛਾਤਰਾ ਹੂੰ, ਸਾਥ ਹੀ ਮੈਂ NSS ਕੀ ਵਲੰਟੀਅਰ ਵੀ ਹੂੰ। ਆਜ ਕਾ ਜੋ ਅਭਿਆਨ ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ ਹਮਾਰੇ ਆਦਰਣੀ ਸ਼੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਚਲਾਇਆ ਗਿਆ ਹੈ। ਯੁਵਾ ਹੋਣੇ ਕੇ ਨਾਤੇ ਮੁਝੇ ਐਸਾ ਲਗਤਾ ਹੈ ਕਿ ਇਹ ਸਿਰਫ ਸਰਕਾਰ ਕੀ ਹੀ ਜ਼ਿੰਮੇਦਾਰੀ ਨਹੀਂ ਹੈ ਬਲਕਿ ਇਹ ਹਮ ਸਭ ਕੀ ਜ਼ਿੰਮੇਦਾਰੀ ਹੈ। ਜਬ ਵੀ ਸਰਕਾਰ ਕੋਈ ਅਭਿਆਨ ਚਲਾਤੀ ਹੈ ਤੋ ਇਹ ਹਮ ਸਭ ਕੀ ਜ਼ਿੰਮੇਦਾਰੀ ਹੋਤੀ ਹੈ ਉਸਕੋ ਆਗੇ ਬੜਾਨਾ। ਨਸ਼ਾ ਇੱਕ ਐਸੀ ਚੀਜ਼ ਹੈ ਜੋ ਸਿਰਫ ਹਮਾਰੇ ਆਪਣੇ ਸ਼ਰੀਰ ਕੋ ਨਹੀਂ, ਹਮਾਰੀ ਸਿਹਤ ਕੋ ਨਹੀਂ ਬਲਕਿ ਹਮਾਰੇ ਸਮਾਜ ਕੋ, ਹਮਾਰੇ ਪਰਿਵਾਰ ਕੋ, ਹਮਾਰੇ ਰਿਸ਼ਤੋ ਕੋ, ਸਭ ਕੋ ਬਰਬਾਦ ਕਰਤਾ ਹੈ। ਤੋ ਹਮੇ ਸਮਾਜ ਕੇ ਤੌਰ ਪੇ ਔਰ ਆਪਣੇ ਆਸ ਪਾਸ ਕੇ ਲੋਗੋ ਕੋ ਅਵੇਅਰ ਕਰਨਾ ਚਾਹੀਏ ਕਿ ਨਸ਼ੇ ਸੇ ਦੂਰ ਰਹੇ।
0: ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪਿਊਸ਼ ਸੈਣੀ ਨੇ ਕਿਹਾ ਕਿ ਅਸੀਂ ਯੂਨੀਵਰਸਿਟੀ ਵਿਚ ਨਸ਼ਾ ਮੁਕਤ ਭਾਰਤ ਲਈ ਸੰਕਲਪ ਲਿਆ ਹੈ।
3: ਮਾਈਸੈਲਫ ਪਿਊਸ਼ ਸੈਣੀ, ਮਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਛਾਤਰ। ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਆਯੋਜਿਤ ਨਸ਼ਾ ਮੁਕਤ ਯੁਵਾ ਅਭਿਆਨ ਦਾ ਹਿੱਸਾ ਬਣਾ, ਜਹਾਂ ਮੈਨੇ, ਮੇਰੇ ਦੋਸਤੋ ਔਰ ਮੇਰੇ ਪਿਆਰੇ ਸਹਿਪਾਠੀਓਂ ਨੇ ਮਿਲਕਰ ਇੱਕ ਸੰਕਲਪ ਲਿਆ, ਨਸ਼ਾ ਮੁਕਤ ਭਾਰਤ ਕੀ। ਅਬ ਹਮਾਰੀ ਇਹ ਜ਼ਿੰਮੇਦਾਰੀ ਹੈ ਕੇਵਲ ਹਮ ਖੁਦ ਨਹੀਂ ਬਲਕਿ ਆਪਣੇ ਆਸ ਪਾਸ ਕੇ ਲੋਗੋ ਔਰ ਰਿਸ਼ਤੇਦਾਰੋਂ ਕੋ ਵੀ ਇਸ ਮੁਹਿੰਮ ਮੇਂ ਜੋੜੇ ਔਰ ਇੱਕ ਵਿਕਸਿਤ ਭਾਰਤ ਕੀ ਤਰਫ ਆਗੇ ਬਢੇ।
0: ਮੋਹਾਲੀ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਨਸ਼ਾ ਨਾ ਕਰਨ ਅਤੇ ਨਸ਼ਾ ਮੁਕਤ ਭਾਰਤ ਦੀ ਸਿਰਜਣਾ ਲਈ ਨਸ਼ੇ ਵਿਰੁੱਧ ਲੜਾਈ ਵਿਚ ਦੂਜਿਆਂ ਦੀ ਮਦਦ ਕਰਨ ਦੀ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿਖੇ ਨੌਜਵਾਨਾਂ ਨਾਲ ਮਿਲ ਕੇ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਸ਼ਮੂਲੀਅਤ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ANU ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇਕ ਸਮਾਰੋਹ ਵਿਚ ਪ੍ਰੈਜੀਡੈਂਟਸ ਬਾਡੀਗਾਰਡ ਸੋਲਜਰਥਨ ਦਿੱਲੀ 2026 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮਿਜ਼ੋਰਮ ਦੇ ਰਾਜਪਾਲ ਜਨਰਲ VK ਸਿੰਘ ਵੀ ਮੌਜੂਦ ਸਨ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਸੈਨਿਕਾਂ ਲਈ ਦੌੜੋ, ਸੈਨਿਕਾਂ ਨਾਲ ਦੌੜੋ ਦੇ ਫਲਸਫੇ ਤੋਂ ਪ੍ਰੇਰਿਤ ਸੋਲਜਰਥਨ ਨਾਗਰਿਕਾਂ ਅਤੇ ਹਥਿਆਰਬੰਦ ਬਲਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਵਿਲੱਖਣ ਮੰਚ ਹੈ। ਇਹ ਸਮਾਗਮ ਦੇਸ਼ ਦੇ ਸੈਨਿਕਾਂ ਦੇ ਸਮਰਪਣ, ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਦਿੰਦਾ ਹੈ ਅਤੇ

0: ਨਾਗਰਿਕਾਂ ਨੂੰ ਸਰਗਰਮ ਭਾਗੀਦਾਰੀ ਰਾਹੀਂ ਉਨ੍ਹਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕੁਆਤਰਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਸੀ ਮੁੱਦਿਆਂ ਤੇ ਭਾਰਤ ਦਾ ਸਹਿਯੋਗ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਹੋਵੇਗਾ। ਪਾਕਿਸਤਾਨ ਨੇ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਦੇ ਭਾਰਤ ਦੇ ਫੈਸਲੇ ਦੇ ਵਿਰੋਧ ਵਿੱਚ ਹਾਲ ਹੀ ਵਿੱਚ ਇਸਲਾਮਾਬਾਦ 'ਚ ਇੱਕ ਕਾਨਫਰੰਸ ਦਾ ਆਯੋਜਨ ਕੀਤਾ ਸੀ। ਇੱਕ ਨਿਊਜ਼ ਮੈਗਜ਼ੀਨ 'ਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਸ੍ਰੀ ਕੁਆਤਰਾ ਨੇ ਸਿੰਧੂ ਜਲ ਸੰਧੀ ਦੇ ਮੁੱਦੇ 'ਤੇ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣ ਲਈ ਇੱਕ ਸਾਬਕਾ ਪਾਕਿਸਤਾਨੀ ਵਿਦੇਸ਼ ਮੰਤਰੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿਰੁੱਧ ਜੰਗ ਦੀ ਧਮਕੀ ਦੇਣਾ ਅਤੇ ਘਰੇਲੂ ਨਾਕਾਮੀਆਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣਾ ਆਪਣੀਆਂ ਅੰਦਰੂਨੀ ਸਮੱਸਿਆਵਾਂ ਤੋਂ ਧਿਆਨ ਹਟਾਉਣ ਦੀ ਪਾਕਿਸਤਾਨ ਦੀ ਨੀਤੀ ਬਣ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਖਿਲਾਫ਼ ਤਜਵੀਜ਼ਸ਼ੁਦਾ ਫੌਜੀ ਹਮਲੇ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਟਰੰਪ ਅਨੁਸਾਰ ਇਹ ਫੈਸਲਾ ਈਰਾਨ ਅਤੇ ਕੁਝ ਪੱਛਮੀ ਏਸ਼ੀਆਈ ਦੇਸ਼ਾਂ ਦੀ ਬੇਨਤੀ ਤੇ ਗੱਲਬਾਤ ਦਾ ਮੌਕਾ ਦੇਣ ਲਈ ਕੀਤਾ ਗਿਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਟਰੰਪ ਨੇ ਕਿਹਾ ਕਿ ਅਮਰੀਕਾ ਫੌਜੀ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਸਮਝੌਤੇ ਦੀ ਸੰਭਾਵਨਾ ਕਾਰਨ ਹਮਲੇ ਨੂੰ ਮੁਲਤਵੀ ਕਰ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਜਵੀਜ਼ਸ਼ੁਦਾ ਸਮਝੌਤੇ ਵਿੱਚ ਹੋਰਮੂਸ ਜਲ ਮਾਰਗ ਨੂੰ ਤੁਰੰਤ ਅਤੇ ਪੂਰੀ ਤਰ੍ਹਾਂ ਖੋਲ੍ਹਣਾ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਰੋਕ ਸ਼ਾਮਲ ਹੈ। ਈਰਾਨ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ। ਪਹਿਲਾਂ ਸ੍ਰੀ ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਜਹਾਜ਼ਾਂ 'ਤੇ ਹਮਲੇ ਬੰਦ ਨਹੀਂ ਕਰਦਾ ਅਤੇ ਗੱਲਬਾਤ ਲਈ ਅੱਗੇ ਨਹੀਂ ਆਉਂਦਾ ਤਾਂ ਅਮਰੀਕਾ ਫੌਜੀ ਕਾਰਵਾਈ ਤੇਜ਼ ਕਰੇਗਾ। ਨੌਜਵਾਨ ਮਾਮਲੇ ਦੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਨਵੀਂ ਦਿੱਲੀ ਵਿੱਚ 84ਵੇਂ ਸੰਡੇ ਔਨ ਸਾਈਕਲ ਸਮਾਰੋਹ 'ਚ ਸ਼ਿਰਕਤ ਕੀਤੀ। ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਹੋਏ ਇਸ ਸਮਾਗਮ ਵਿੱਚ ਵਿਦਿਆਰਥੀਆਂ, ਫਿਟਨੈਸ ਪ੍ਰੇਮੀਆਂ, ਸਾਈਕਲ ਚਾਲਕਾਂ, ਪਰਿਵਾਰਾਂ ਅਤੇ ਨੌਜਵਾਨ NCC ਕੈਡਿਟਾਂ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਸਮਰਥਨ ਵਿੱਚ ਹਿੱਸਾ ਲਿਆ। ਭਾਰਤ ਦੀ ਤਨਵੀ ਸ਼ਰਮਾ ਨੇ ਵੀਅਤਨਾਮ ਦੀ ਗੁਇਨ ਥੁਈ ਲਿਨ ਨੂੰ ਫਾਈਨਲ 'ਚ 21-16 ਨਾਲ ਹਰਾ ਕੇ ਤਾਈਪੀ ਓਪਨ ਸੁਪਰ ਖਿਤਾਬ ਜਿੱਤ ਲਿਆ ਹੈ। ਇਹ ਉਸਦਾ ਪਹਿਲਾ BWF ਵਰਲਡ ਟੂਰ ਖਿਤਾਬ ਹੈ। 17 ਸਾਲਾ ਤਨਵੀ ਤਾਈਵਾਨ ਦੀ ਤਾਈ ਜ਼ੂ ਜ਼ਿੰਗ ਨੂੰ ਪਛਾੜ ਕੇ ਤਾਈਪੀ ਓਪਨ ਬੈਡਮਿੰਟਨ ਖਿਤਾਬ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਗਈ ਹੈ। ਉਹ 2008 ਵਿੱਚ ਸਾਇਨਾ ਨਹਿਵਾਲ ਤੋਂ ਬਾਅਦ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਖਿਡਾਰਨ ਵੀ ਬਣ ਗਈ ਹੈ। ਗਲਾਸਕੋ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਤਮਗੇ ਜਿੱਤਣ ਦੀ ਮੁਹਿੰਮ ਆਖਰੀ ਦਿਨ ਵਿੱਚ ਦਾਖਲ ਹੋ ਰਹੀ ਹੈ। ਭਾਰਤ ਨੂੰ ਜੂਡੋ ਅਤੇ ਟਰੈਕ ਸਾਈਕਲਿੰਗ ਰਾਹੀਂ ਤਮਗਿਆਂ ਦੀ ਗਿਣਤੀ ਵਧਾਉਣ ਦਾ ਆਖਰੀ ਮੌਕਾ ਮਿਲੇਗਾ। ਖੇਡਾਂ ਦੇ 10ਵੇਂ ਦਿਨ ਕੱਲ੍ਹ ਭਾਰਤ 4 ਵੱਖ ਵੱਖ ਮੁਕਾਬਲਿਆਂ ਵਿੱਚ 16 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ 4 ਸਥਾਨ 'ਤੇ ਪਹੁੰਚ ਗਿਆ। ਭਾਰਤ ਨੇ ਸੋਨੇ ਦੇ 13, ਚਾਂਦੀ ਦੇ 17 ਅਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 39 ਤਮਗੇ ਜਿੱਤੇ ਨੇ। ਭਾਰਤ ਦੇ ਖਾਤੇ ਵਿੱਚ ਸਭ ਤੋਂ ਵੱਧ 10 ਤਮਗੇ ਮੁੱਕੇਬਾਜ਼ੀ ਤੋਂ ਆਏ ਨੇ। ਭਾਰਤੀ ਮੁੱਕੇਬਾਜ਼ਾਂ ਨੇ ਸੋਨੇ ਤੇ 7 ਤਮਗੇ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ 3 ਚਾਂਦੀ ਦੇ ਤਮਗੇ ਵੀ ਜਿੱਤੇ ਨੇ। ਗਲਾਸਕੋ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਦੌਰਾਨ ਅਹਿਮਦਾਬਾਦ ਨੂੰ ਅਧਿਕਾਰਤ ਤੌਰ 'ਤੇ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਅਤੇ ਹੋਸਟ ਬੈਟਨ ਸੌਂਪਿਆ ਜਾਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਮੁਹਿੰਮ ਦੀ ਸ਼ੁਰੂਆਤ ਕੀਤੀ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਵਿੱਚ ਪ੍ਰੈਜੀਡੈਂਟਸ ਬੋਡੀਗਾਰਡ ਸੋਲਜਰ ਥਨ ਦਿੱਲੀ 2026 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੇ ਮੋਹਨ ਕੁਆਤਰਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਸੀ ਮੁੱਦਿਆਂ ਤੇ ਭਾਰਤ ਦਾ ਸਹਿਯੋਗ ਚਾਹੁੰਦਾ ਤਾਂ ਉਸ ਨੂੰ ਪਹਿਲਾਂ ਆਪਣੇ ਦਹਿਸ਼ਤਗਰਦੀ ਢਾਂਚੇ ਨੂੰ ਤਬਾਹ ਕਰਨਾ ਹੋਵੇਗਾ। ਅਤੇ ਬੈਡਮਿੰਟਨ 'ਚ ਭਾਰਤ ਦੀ ਤਨਵੀ ਸ਼ਰਮਾ ਨੇ ਤਾਈਪੀ ਓਪਨ ਸੁਪਰ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: آداب، یہ آکاشوانی ہے، خبروں کے ساتھ میں کلیم احمد۔ وزیر اعظم نریندر مودی نے ملک کے نوجوانوں پر زور دیا ہے کہ وہ وکست بھارت کے مقصد کے حصول کی سمت آگے بڑھتے ہوئے تندرست، ذہنی اعتبار سے مضبوط اور خود اعتمادی سے بھرپور رہیں۔ وزیر اعظم نے نئی دلی میں ورچوئل وسیلے سے نشہ مکت یوا وکست بھارت سنکلپ ابھیان کا آغاز کرتے ہوئے کہا کہ نوجوانوں کو منشیات سے دور رہنا چاہیے اور صحت مند طرز زندگی اختیار کرنی چاہیے۔ केरलम